0: listening to RJ Manish.
1: Amit, good evening to you. How are you?
2: ਅੱਜ ਪਹਿਲਾਂ ਤਾਂ ਇੱਕ ਬੋਲੀ ਬਾਰੀ ਬਰਸੀ ਖੜਨ ਗਿਆ ਸੀ ਖੜ ਕੇ ਲਿਆਂਦਾ ਖੋ ਖੋ ਉਹ ਬੱਲੇ ਬੱਲੇ ਮਨੀਸ਼ ਡੀਜੇ ਗੱਭਰੂ ਵਾਹ ਤੇਰਾ ਸ਼ੋ ਸ਼ੋ ਵਾਹ ਵਾਹ।

ਜਦੋਂ ਮੇਰੀ ਪੰਜਾਬੀਆਂ ਵਾਲੀ ਜਿਹੜੀ ਖਾਸ ਤੌਰ ਤੇ ਜਿਹੜਾ ਸਾਡਾ ਜਿੰਗਲ ਵੱਜਦਾ ਨਾ, ਤਾਂ ਮੈਨੂੰ ਪਹਿਲਾਂ ਹੀ ਐਕਚੁਲੀ ਸਾਦੀ ਰਿਕੁਐਸਟ ਆ ਜਾਂਦੀ ਕਿ ਅੱਜ ਪੰਜਾਬੀ ਗਾਣਾ. ਅੱਜ ਤਿੰਨ ਜਣਿਆਂ ਨੇ ਮੇਰੇ ਨਾਲ ਰਿਕੁਐਸਟ ਕੀਤੀ ਹੈ, ਕਹਿੰਦੇ ਯਾਰ ਪੰਜਾਬੀ ਗਾਣਾ ਜੇ ਲੱਗੇ ਤਾਂ ਅੱਜ ਗੱਭਰੂ ਦੇ ਨਾਂ ਤੇ ਲੱਗੇ. ਮੈਨੂੰ ਡੈਡੀਕੇਟ ਕੀਤਾ ਗਿਆ, ਬਟ ਥੈਂਕ ਯੂ ਸੋ ਮਚ. ਤੋ ਮੈਂ ਫਿਰ ਸੋਚਿਆ ਵੀ ਅੱਜ ਦੇਖੀਏ ਯਾਰ, ਮਤਲਬ ਜ਼ਿਆਦਾ ਅੱਜ ਦਿਲਜੀਤ ਦਾ ਇੱਕ ਵਧੀਆ ਜਿਹਾ ਮਤਲਬ ਮੈਸ਼ਾ ਬਜਾਈਏ. ਅਤੇ ਦਿਲਜੀਤ ਦੇ ਜਿੰਨੇ ਵੀ ਫੈਨ ਹੈ ਇਨਕਲੂਡਿੰਗ ਮੀ, ਇਹ ਸਾਰਿਆਂ ਵਾਸਤੇ ਹੈ ਵੀ. ਉਹਦੇ 'ਚ ਖਾਸ ਤੌਰ 'ਤੇ ਜਿਹੜਾ ਗੋਟ ਹੈ ਗੱਭਰੂ ਵਾਲਾ, ਠੀਕ ਹੈ ਜੀ. ਜੀ ਆਇਆਂ ਨੂੰ ਸਤਿ ਸ਼੍ਰੀ ਅਕਾਲ. ਵੈਨਸਡੇ ਨਾਈਟ ਫੀਵਰ ਦੇ ਵਿੱਚ ਕੀ ਹਾਲ?